0: ਤਰ੍ਹਾਂ ਸਕੇ। ਮੈਂ ਸੁਦਰਸ਼ਨ ਨਾਹਰ, ਅਰਬ ਸਮਾਚਾਰ ਵਿਗਤਵਾਰ। ਫੌਜ ਨੇ ਆਜ 481 ਨਵਾਂ ਨੌਜਵਾਨ ਅਹਿਲਕਾਰ ਮਿਲ ਗਿਆ। ਆਮ ਆਏ 9 ਮਹਿਲਾ ਕੈਡੇਟ ਹੀ ਸ਼ਾਮਿਲ ਹੈ, ਜੋ ਮਹਿਲਾਵਾਂ ਦੀ ਅਗਵਾਈ ਮਾਏ ਵਿਕਾਸ ਦੇ ਦਿਸ਼ਾ ਮਾਏ ਖਾਸ ਜਤਨ ਹੈ। ਦੇਹਰਾਦੂਨ ਦੀ ਭਾਰਤੀ ਸੈਨਿਕ ਅਕਾਦਮੀ ਮਾਏ ਰਾਖੀ ਜੀ 158ਵੀਂ ਪਾਸਿੰਗ ਆਊਟ ਪਰੇਡ ਮਾਏ ਮਹਿਲਾ ਕੈਡੇਟ ਆਖਰੀ ਪਗ ਪਾਰ ਕਰ ਫੌਜੀ ਅਹਿਲਕਾਰ ਬਣਮਾਰੋ ਗੌਰਵ ਹਾਸਿਲ ਕੀਨੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪਾਸਿੰਗ ਆਊਟ ਪਰੇਡ ਰੋ ਨਿਰੀਕਸ਼ਣ ਕੀਨੋ। ਲੈਫਟੀਨੈਂਟ ਜਨਰਲ ਧੀਰਜ ਸੇਠ ਫੌਜ ਦਾ ਆਗਲਾ ਮੁਖੀਆ ਫੈਲਾ। ਜਨਰਲ ਸੇਠ ਫਿਲਹਾਲ ਫੌਜ ਦਾ ਉਪ ਪ੍ਰਮੁੱਖ ਦਾ ਤੌਰ ਸੇਵਾ ਦੇ ਰਿਹਾ ਹੈ। ਕੇਂਦਰ ਸਰਕਾਰ ਮਾਨੇ 30 ਜੂਨ ਨੂੰ ਆ ਨਿਯੁਕਤੀ ਦੇਣੀ ਹੈ। ਵਹਿ ਮੌਜੂਦਾ ਚੀਫ ਜਨਰਲ ਉਪੇਂਦਰ ਦ੍ਵਿਵੇਦੀ ਰਿਠੌੜ ਲੇਵੇਲਾ। ਲੈਫਟੀਨੈਂਟ ਜਨਰਲ ਸੇਠ ਖੜਗਵਾਸਲਾ ਰੀ ਨੈਸ਼ਨਲ ਡਿਫੈਂਸ ਅਕੈਡਮੀ ਦਾ ਵਿਦਿਆਰਥੀ ਰਿਹਾ ਹੈ। ਕਰੀਬ 40 ਸਾਲ ਦੀ ਫੌਜੀ ਸੇਵਾ ਮਾਏ ਵਹਿ ਓਪਰੇਸ਼ਨਲ ਰਣਨੀਤਿਕ ਕਸ਼ਮਤਾ ਵਿਕਾਸ ਔਰ ਸੰਸਥਾਗਤ ਹਲਕਾ ਮਾਏ ਖਾਸ ਭੂਮਿਕਾ ਨਿਭਾਈ। ਵਹਿ ਦਿੱਲੀ ਏਰੀਆ ਦਾ ਜਨਰਲ ਆਫਿਸਰ ਕਮਾਂਡਿੰਗ ਰਿਹਾ ਔਰ ਦਕਸ਼ਿਨ ਪੱਛਮ ਕਮਾਨ ਨੀ ਸੰਭਾਲੀ। ਅਸਮ ਰਾ ਜੋਰਹਾਟ ਮਾਏ ਆਜ ਸਮਾਰੇ ਭਾਰਤੀ ਵਾਯੂ ਸੈਨਾ ਰੋ ਇੱਕ ਜਹਾਜ਼ AN-32 ਹਾਦਸਾ ਰੋ ਸ਼ਿਕਾਰ ਫੇਕਿਓ। ਇਹ ਕਾਰਨ 5 ਜਵਾਨ ਸ਼ਹੀਦ ਫੇਕਿਆ। ਵਾਯੂ ਸੈਨਾ ਕਨਿਊ ਕਰੀਚਿਆ ਸੋਸ਼ਲ ਮੀਡੀਆ ਪੋਸਟਰ ਮੁਜਬ ਹਾਦਸਾ ਦੇ ਕਾਰਨ ਸਕੁਆਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਖੇਮਾ ਰਾਮ ਕੁਮਾਵਤ ਔਰ ਅਗਨੀਵੀਰ ਦਾਨਿਸ਼ ਆਲਮ ਵੀ ਮੌਤ ਵੇਖੀ। ਹਾਦਸਾ ਦੀ ਠੌੜ ਸਰਵਾਤੀ ਜਾਂਚ ਸਾਗੇ ਜ਼ਰੂਰੀ ਕਾਰਵਾਈ ਕਰੀ ਜਾ ਰਹੀ ਹੈ। ਬ੍ਰਿਕਸ ਦੇਸ਼ਾਂ ਦਾ ਕ੍ਰਿਸ਼ੀ ਮੰਤਰੀਆਂ ਦਾ ਇੰਦੌਰ ਮਾਏ ਰਾਖੀ ਜਿਹਾ ਸੰਮੇਲਨ ਮਾਏ ਬੀਜਾਂ ਦੀ ਪ੍ਰਣਾਲੀਆਂ ਦੇ ਬਾਰਾ ਮਾਏ ਗਲੋਬਲ ਫੋਰਮ ਔਰ ਫਾਰਮਰ ਸਾਈਟਸ ਇਨ ਸੀਡ ਸਿਸਟਮ ਬਣਾਉਣ ਦੀ ਮਨਜ਼ੂਰੀ ਦੀ ਰੀਚੀ ਹੈ। ਭਾਰਤ ਦੀ ਸਦਾਰਤ ਮਾਏ ਵਿਆਈ ਸੰਮੇਲਨ ਮਾਏ ਬ੍ਰਿਕਸ ਦਾ ਸਦੱਸਯ ਦੇਸ਼ ਕ੍ਰਿਸ਼ੀ ਨੈਟਵਰਕ ਔਰ ਕ੍ਰਿਸ਼ੀ ਪਾਰਿਸਥਿਤਿਕੀ ਸਾਰੂ ਐਕਸਲੈਂਸ ਸੈਂਟਰ ਬਣਾਉਣ ਰੋਈ ਫੈਸਲੋ ਕੀਨੋ। ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਹਿਓ ਕਿ ਦੇਸ਼ ਦਾ 87% ਕਿਸਾਨ ਨਾਨਾ ਔਰ ਸੀਮਾਂਤ ਹੈ, ਜਾਂ ਮਜ਼ਬੂਤ ਬਣਾ ਰਹੀ ਦੇਸ਼ ਦੀ ਖਾਦਯ ਸੁਰੱਖਿਆ ਤੈਅ ਕਰੀ ਜਾ ਸਕੇ ਹੈ।
1: ਭਾਰਤ ਖਾਦ ਸੁਰੱਖਿਆ, ਕ੍ਰਿਸ਼ੀ ਵਿਆਪਾਰ, ਜਲਵਾਯੂ ਪਰਿਵਰਤਨ, ਡਿਜੀਟਲ ਕ੍ਰਿਸ਼ੀ ਸਮਾਧਾਨੋ ਤਥਾ ਕ੍ਰਿਸ਼ੀ ਖੇਤਰ ਕੋ ਅਧਿਕ ਸੁਦ੍ਰਢ ਸਮਾਵੇਸ਼ੀ ਔਰ ਭਵਿਸ਼ ਕੇ ਲਿਏ ਤਿਆਰ ਬਣਾਨੇ ਸੇ ਜੁੜੇ ਵਿਸ਼ਿਓ ਪਰ ਸਹਿਯੋਗ ਔਰ ਆਗੇ ਬਢਾਨੇ ਕੇ ਲਿਏ ਪ੍ਰਤੀਬੱਧ ਹੈ। ਕਿਸਾਨੋ ਕੋ ਕੇਂਦਰ ਮੇ ਰੱਖ ਕਰ ਖਾਦ ਸੁਰੱਖਿਆ, ਪੋਸ਼ਣ, ਆਜੀਵਿਕਾ, ਕ੍ਰਿਸ਼ੀ ਵਿਆਪਾਰ, ਨਵਾਚਾਰ, ਨਿਵੇਸ਼ ਤਥਾ ਜਲਵਾਯੂ ਸਹਿਸ਼ਣ ਏਵਂ ਸਤਤ ਕ੍ਰਿਸ਼ੀ ਵਿਕਾਸ ਕੋ ਆਗੇ ਬਢਾਨੇ ਕੀ ਹਮਾਰੀ ਸਾਝਾ ਪ੍ਰਤੀਬੱਧਤਾ ਕੋ ਪ੍ਰਤੀਬੰਧਿਤ ਕਰਤਾ ਹੈ।
0: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਨਸੰਖਿਆਕੀ ਮਾਏ ਬਦਲਾਵ ਰੀਠਾ ਕਰਨ ਸਾਰੂ ਬਣਾਈ ਚਿਆ ਆਯੋਗ ਨੇ ਸਰਹੱਦੀ ਜ਼ਿਲ੍ਹਾ ਮਾਏ ਆਬਾਦੀ ਦਾ ਬਦਲਾਵ ਰੀ ਜਾਣਕਾਰੀ ਕਰਨ ਬਾਬਤ ਕਹਿਓ ਹੈ। ਵਹਿ ਅੱਜ ਇਮਾਰਾ ਮਾਏ ਰਾਖੀ ਜੀ ਮੀਟਿੰਗ ਮਾਏ ਬੋਲ ਰਿਹਾ ਹਾ। ਗ੍ਰਹਿ ਮੰਤਰੀ ਆਯੋਗ ਨੂੰ ਸਰਹੱਦੀ ਹਲਕਾਂ, ਮਹਾਨਗਰਾਂ ਔਰ ਔਦਯੋਗਿਕ ਸ਼ਹਿਰਾਂ ਰੋ ਦੌਰਾ ਕਰ ਹਾਲਾਤ ਰੋ ਜਾਇਜ਼ੋ ਲੈਣ ਸਾਰੂ ਹੀ ਕਹਿਓ। ਧਿਆਨਯੋਗ ਹੈ ਕਿ ਕੇਂਦਰ ਸਰਕਾਰ ਘੁਸਪੈਠ ਔਰ ਦੂਜਾ ਕਾਰਨਾਂ ਨੂੰ ਆਬਾਦੀ ਮਾਏ ਬਦਲਾਵ ਨੂੰ ਰੋਕਣ ਦਾ ਉਪਾਅ ਸੁਝਾਉਣ ਸਾਰੂ ਆਲਾ ਦਰਜਾ ਦੀ ਸਮਿਤੀ ਬਣਾਈ ਹੈ। ਦੇਸ਼ ਮਾਏ ਲਾਡਲਾ 10 ਸਾਲ ਮਾਏ ਜਨਮ ਦੀ ਬਗਤ ਹਰ 1000 ਲੜਕਾਂ ਦੇ ਮੁਕਾਬਲੇ ਲੜਕੀਆਂ ਦੀ ਤਾਦਾਦ 918 ਬਹਿਦਰ 929 ਵੇਗੀ ਹੈ। ਸਕੂਲਾਂ ਮਾਏ ਮਾਧਿਅਮਿਕ ਸਤਰ ਮਾਥੇ ਟਾਬਰੀਆਂ ਦੀ ਤਾਦਾਦ 75 ਬਹਿਦਰ 80% ਦੇ ਕਰੀਬ ਵੇਗੀ ਹੈ। ਮਹਿਲਾ ਔਰ ਬਾਲ ਵਿਕਾਸ ਮੰਤਰਾਲੇ ਦੇ ਮੁਜਬ ਕੇਂਦਰ ਸਰਕਾਰ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇਸ਼ ਭਰ ਮਾਏ ਟਾਬਰੀਆਂ ਨੂੰ ਮਜ਼ਬੂਤ ਬਣਾਉਣ ਰੋ ਮੋਟੋ ਅਭਿਆਨ ਬਣ ਰਹੀ ਹੈ। ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ। ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਆਪ ਮਹਾਣਾ ਐਕਸ ਹੈਂਡਲ @AIRNews_ ਜੈਪੁਰ, ਯੂਟਿਊਬ ਚੈਨਲ ਰਾਜਸਥਾਨ AIR ਨਿਊਜ਼ ਔਰ ਫੇਸਬੁੱਕ ਮਥੇ AIR ਨਿਊਜ਼ ਰਾਜਸਥਾਨ ਪਰ ਆਈ ਸੁਣ ਸਕੋ ਹੋ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕਹਿਓ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਮਾਏ ਦੇਸ਼ ਮਾਏ ਹਰ ਹਲਕਾ ਮਾਏ ਤਰੱਕੀ ਵੀ ਹੈ। ਵੇ ਅੱਜ ਜੈਪੁਰ ਮਾਏ ਖਬਰ ਨਵੀਸਾਂ ਸਾਗੇ ਬਾਤਚੀਤ ਕਰ ਰਿਹਾ ਹਾ। ਕੇਂਦਰ ਮਾਏ NDA ਸਰਕਾਰ ਦਾ 12 ਸਾਲ ਦੀ ਉਪਲਬਧੀਆਂ ਰੋ ਜ਼ਿਕਰ ਕਰਤਾ ਥਕਾਂ ਸ਼੍ਰੀ ਸ਼ਰਮਾ ਕਹਿਓ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਪ੍ਰਥਮ ਦੀ ਸੋਚ ਸਾਗੇ ਨਿਯਮਾਂ ਮਾਏ ਸਾਫ਼ ਕੋਈ ਔਰ ਨੀਤੀਆਂ ਮਾਏ ਆਗੇ ਰੀ ਸੋਚ ਸਾਗਰ ਦੇਸ਼ ਨੇ ਵਿਕਾਸ ਰਾ ਗੇਲਾ ਮਥੇ ਆਗੇ ਵਧਾਇਓ ਹੈ।
2: आत्मनिर्भर के

ਆਪਣੇ ਕਰਨੀਏ ਵੀ ਤੂੰ ਤਾਂ ਸਮਝ ਰਾਮ ਆਪਣੇ ਕਰਨੀਏ ਅਬ ਕੋ ਪੋਟਣੀਓ ਚਿੱਤੋ ਬਿਟਦਾ ਜਿਓ ਅਬਨਾਸਾ ਬੋਟਦਾ ਜਿਓ ਰੀ ਮਾਰੀ ਨੀਨੀ ਆ ਮਾਰੀ ਛੋਟੀ ਨਣਦਾ।